ਇਸ ਤਰ੍ਹਾਂ ਬਾਹਰ ਮਨੁੱਖ ਗੁਰੂ ਬਦਲਦਾ ਰਹਿੰਦਾ ਹੈ, ਆਸ਼ਰਮ ਬਦਲਦਾ ਰਹਿੰਦਾ ਹੈ, ਦੇਵੀ ਦੇਵਤੇ ਬਦਲਦਾ ਰਹਿੰਦਾ ਹੈ, ਤੀਰਥ ਬਦਲਦਾ ਰਹਿੰਦਾ ਹੈ, ਸਤਸੰਗ ਦੇ ਕੇਂਦਰ ਬਦਲਦਾ ਰਹਿੰਦਾ ਹੈ, ਤੇ ਭਟਕ ਭਟਕ ਕੇ ਜਦ ਕੁਛ ਨਹੀਂ ਮਿਲਦਾ ਤਾਂ ਈਸ਼ਵਰ ਤੋਂ ਨਿਰਾਸ਼ ਹੋ ਜਾਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਮੈਂ ਇਸ ਤਰ੍ਹਾਂ ਦੇ ਆਪਣੀ ਜ਼ਿੰਦਗੀ ਚ ਹਜ਼ਾਰਾਂ ਮਨੁੱਖ ਦੇਖੇ ਨੇ ਨਿਰਾਸ਼। ਅਗਰ ਹੁਣ ਮੰਦਿਰ ਮਸਜਿਦ ਗੁਰਦੁਆਰੇ ਆਉਂਦੇ ਵੀ ਨੇ ਤੇ ਬੱਧਾ ਛੱਟੀ ਰਸਮ ਅੰਦਰੋਂ ਨਿਰਾਸ਼ ਨੇ। ਕਾਰਨ ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਜਾ ਗਏ, ਬੜੇ ਥਾਵਾਂ ਤੇ ਚੱਕ ਮਾਰੀਏ ਜਾ ਕੇ ਦੇਖੇ ਨੇ, ਪੱਲੇ ਕੁਛ ਨਹੀਂ ਪਿਆ। ਔਰ ਵਾਕਈ ਜੇ 10,000 ਸਤਸੰਗੀ ਹੋਵਨ, 10,000 ਇਸ ਤਰ੍ਹਾਂ ਦੇ ਮਨੁੱਖ ਕਰਨ ਵਾਲੇ ਹੋਵਨ ਤੇ ਕਿਧਰੇ ਕੋਈ ਇੱਕ ਅੱਧੇ ਪੱਲੇ ਖੇਡ ਹੁੰਦੀ ਏ, ਉਹ ਵੀ ਆਮ ਬੰਦੇ ਨੂੰ ਤੇ ਪਤਾ ਚੱਲਦਾ ਨਹੀਂ ਤੋ ਨਿਰਾਸ਼ਾ। ਮਨੁੱਖ ਦੇ ਕਦਮ ਹੀ ਦੱਸਦੇ ਨੇ ਜਦ ਗੁਰਦੁਆਰੇ ਦੀ ਤਰਫ ਆ ਰਿਹਾ ਹੁੰਦਾ, ਇਹ ਭਰੋਸਾ ਇਹ ਆਸਾ ਨਹੀਂ ਕਿ ਖੇਡ ਬਣੇਗੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਦਮਾਂ ਦੀ ਚਾਲ ਹੀ ਦੱਸਦੀ ਏ ਨਿਰਾਸ਼ ਹੈ। ਮਾੜਾ ਮੋਟਾ ਵੀ ਕੋਈ ਰਸਤੇ ਚ ਕੰਮ ਪੈ ਜਾਏ, ਸਤਸੰਗ ਛੋੜਿਆ ਜਾ ਸਕਦਾ ਕੀ ਹੈ, ਸਤਸੰਗ ਕਰ ਲਿਆ ਰੋਜ਼ ਦੇਖਦੇ ਹਾਂ, ਥੋੜੀ ਜਿਹਾ ਵੀ ਕੋਈ ਘਟਨਾ ਘਟ ਜਾਏ ਛੋੜਿਆ ਜਾ ਸਕਦਾ ਸਤਸੰਗ। ਕਹਿੰਦੇ ਨੇ ਦਰਿਆਵਾਂ ਦੇ ਵੈਣ ਮੁੱਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ। ਇੰਜ ਮੈਂ ਰੇਤ ਪਾਵਾਂ ਤੇ ਆਖਾਂ ਦਰਿਆ ਰੁਕ ਜਾਏ, ਦਰਿਆਵਾਂ ਦੇ ਵੈਣ ਮੁੱਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ। ਪਰਮਾਤਮਾ ਦੇ ਰਸਤੇ ਤੇ ਜ਼ਿੰਦਗੀ ਦਾ ਬਹਾਓ ਬਿਲਕੁਲ ਮਾਮੂਲੀ ਗੱਲਾਂ ਕਰਕੇ ਰੁਕਿਆ। ਮਨੁੱਖ ਕੁੱਲ ਸੁਣ ਲੈਣਾ, ਹਰੇਕ ਕੁੱਲ ਸੁਣ ਲੈਣਾ, ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਮਨੁੱਖ ਨੂੰ ਰੋਕਿਆ ਹੋਇਆ, ਬਿਲਕੁਲ ਛੋਟੀਆਂ ਛੋਟੀਆਂ ਸਮੱਸਿਆਵਾਂ ਨੇ। ਮੁੱਠੀ ਭਰ ਰੇਤ ਦੇ ਨਾਲ ਜੀਵਨ ਦੇ ਬਹਾਓ ਰੁਕੇ ਹੋਏ ਨੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਮਨੁੱਖ ਰੁਕਿਆ ਹੈ। ਕਾਰਨ ਆਸਾ ਨਹੀਂ ਬਜਦੀ। ਕਬੀਰ ਕਹਿੰਦੇ ਨਾ, ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਇੱਕ ਬੜਾ ਕੀਮਤੀ ਨੁਕਤਾ ਬਿਆਨ ਕਰ ਦਿੱਤਾ ਕਬੀਰ ਨੇ, ਜਿਤਨੇ ਚਿਰ ਤੱਕ ਹਰ ਇੱਕ ਦੇ ਨਾਲ ਆਸਾ ਦੀ ਡੋਰੀ ਟੁੱਟਦੀ ਨਹੀਂ, ਮਨੁੱਖ ਆਸਾ ਦੀ ਡੋਰੀ ਪ੍ਰਭੂ ਨਾਲ ਜੋੜਦਾ ਵੀ ਨਹੀਂ। ਜਿਤਨੇ ਚਿਰ ਤੱਕ ਟੋਟਲੀ ਨਿਰਾਸ਼ ਨਾ ਹੋਵੇ ਸਾਰਿਆਂ ਤੋਂ, ਆਸ ਪਰਮਾਤਮਾ ਦੀ ਬਜਦੀ ਵੀ ਨਹੀਂ। ਜਿਤਨੇ ਚਿਰ ਤੱਕ ਇਹ ਆਸ ਹੈ ਫਲਾਣੇ ਤੋਂ ਸੁੱਖ ਮਿਲ ਸਕਦਾ, ਫਲਾਣੇ ਤੋਂ ਪ੍ਰਭਤਾ ਮਿਲ ਸਕਦੀ ਹੈ, ਫਲਾਣੇ ਤੋਂ ਜਸ ਮਿਲ ਸਕਦਾ ਹੈ, ਫਲਾਣੇ ਤੋਂ ਰਸ ਮਿਲ ਸਕਦਾ ਹੈ, ਇਹ ਆਸਾ ਹੈ, ਉਤਨੇ ਚਿਰ ਤੱਕ ਯਕੀਨ ਜਾਣੋ ਪਰਮਾਤਮਾ ਦੀ ਕੋਈ ਆਸ ਨਹੀਂ ਹੈ। ਅਗਰ ਮੰਦਿਰ ਮਸਜਿਦ ਗੁਰਦੁਆਰੇ ਆਇਆ ਤਾਂ ਇੱਕ ਰਸਮ ਕੁਝ ਭੈ ਹੋਵੇਗਾ, ਜਾਂ ਇਹਦੇ ਵਿੱਚ ਵੀ ਕੋਈ ਸੰਸਾਰ ਦੀ ਆਸਾ ਹੋਵੇਗੀ, ਨਿਰੰਕਾਰ ਦੀ ਨਹੀਂ। ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਜਿਤਨੇ ਚਿਰ ਤੱਕ ਮਨੁੱਖ ਟੋਟਲੀ ਨਿਰਾਸ਼ ਨਾ ਹੋ ਜਾਏ, ਪ੍ਰਭੂ ਦੀ ਆਸ ਪੈਦਾ ਹੀ ਨਹੀਂ ਆਉਂਦੀ। ਸ਼ਾਇਦ ਇਸੇ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਫ ਕਹਿ ਦਿੱਤਾ, ਆਸਾ ਮਨ ਸਾ ਸਗਲ ਤੇ ਆ ਗਏ ਜਗਤੇ ਰਹੇ ਨਿਰਾਸਾ। ਹੁਣ ਖੇਡ ਬੜੀ ਔਖੀ ਹੈ, ਕਿਸ ਤਰ੍ਹਾਂ ਨਿਰਾਸ਼ ਹੋਵੇਗਾ, ਮੁਸ਼ਕਿਲ ਹੈ। ਇੰਨੀ ਤੇ ਬੜੀ ਆਸਾ ਦੀ ਡੋਰੀਆਂ ਬਣੀਆਂ ਹੋਈਆਂ ਨੇ, ਉਹ ਕੰਮ ਸਿਰੇ ਚੜ ਗਿਆ ਤੇ ਬੜਾ ਆਨੰਦ ਮਿਲ ਜਾਏਗਾ, ਉਹ ਹੋ ਗਿਆ ਤੇ ਬੜਾ ਰਸ ਮਿਲ ਜਾਏਗਾ, ਕੁਛ ਵੀ ਹੋ ਜਾਏ ਸਿਰਫ ਲੋੜਾਂ ਦੀ ਪੂਰਤੀ ਆਉਂਦੀ, ਹੋਰ ਕੁਛ ਵੀ ਨਹੀਂ ਹੁੰਦਾ, ਕੁਛ ਵੀ ਨਹੀਂ ਹੁੰਦਾ। ਕਿਉਂਕਿ ਸਰੀਰ ਦਾ �ਪੂਰਾ ਸੰਬੰਧ ਹੀ ਬਾਹਰ ਦਾ,
ਤੇ ਸਰੀਰ ਦੀਆਂ ਲੋੜਾਂ ਵੀ ਬਾਹਰੋਂ ਹੀ ਪੂਰੀਆਂ ਆਉਂਦੀਆਂ, ਅੰਦਰੋਂ ਨਹੀਂ ਆਉਂਦੀਆਂ। ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ। ਅਗਰ ਬਾਹਰ ਪਾਣੀ ਨਾ ਹੋਵੇ ਤਾਂ ਅੰਦਰ ਦਾ ਵੀ ਮੁੱਕ ਜਾਏਗਾ। ਸਰੀਰ ਦੇ ਅੰਦਰ ਦੀ ਪਵਨ ਬਾਹਰ ਦੀ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਵੀ ਨਹੀਂ ਰਹੇਗੀ। ਸਰੀਰ ਦੀ ਅੰਦਰ ਦੀ ਅਗਨੀ ਦਾ ਬਾਹਰ ਦੀ ਅਗਨੀ ਨਾਲ ਸੰਬੰਧ ਜੁੜਿਆ ਹੋਇਆ ਹੈ। ਅਗਰ ਬਾਹਰੋਂ ਸੂਰਜ ਠੰਡਾ ਹੋ ਜਾਏ ਤਾਂ ਉਸ ਤੋਂ ਪਹਿਲੇ ਮਨੁੱਖ ਵੀ ਠੰਡਾ ਹੋ ਜਾਏਗਾ, ਸਰੀਰ ਵੀ ਠੰਡਾ ਹੋ ਜਾਏਗਾ। ਤੇ ਮੁਰਦੇ ਦੀ ਪਹਿਚਾਣ ਕੀ? ਕਹਿੰਦੇ ਹੱਥ ਪੈਰ ਠੰਡੇ ਹੋ ਗਏ, ਇਹ ਤੇ ਠੰਡਾ ਹੋ ਗਿਆ। ਅੰਦਰ ਗਰਮੀ ਬਣੀ ਹੋਈ ਕਿਉਂਕਿ ਬਾਹਰ ਅੱਗ ਦਾ ਕੇਂਦਰ ਸੂਰਜ ਹੈ। ਅੰਦਰ ਦੀ ਪਵਨ ਬਾਹਰ ਦੀ ਪਵਨ ਨਾਲ ਸੰਬੰਧਿਤ ਹੈ, ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ। ਸਰੀਰ ਦੀਆਂ ਜਿਤਨੀਆਂ ਵੀ ਲੋੜਾਂ ਨੇ ਬਾਹਰੋਂ ਹੀ ਪੂਰੀਆਂ ਹੁੰਦੀਆਂ ਨੇ, ਅੰਦਰੋਂ ਨਹੀਂ ਆਉਂਦੀਆਂ। ਤੇ ਜਿੰਨੇ ਚਿਰ ਤੱਕ ਇਹ ਆਸਾ ਬੱਝੀ ਹੋਈ ਹੈ, ਸੁੱਖ ਵੀ ਬਾਹਰੋਂ ਮਿਲੇਗਾ, ਆਨੰਦ ਵੀ ਬਾਹਰੋਂ ਮਿਲੇਗਾ, ਰਸ ਵੀ ਬਾਹਰੋਂ ਮਿਲੇਗਾ, ਕਿਉਂਕਿ ਸਰੀਰ ਨੂੰ ਅੱਜ ਤੱਕ ਜੋ ਕੁਛ ਮਿਲਿਆ ਬਾਹਰੋਂ ਮਿਲੇ ਔਰ ਬਾਹਰੋਂ ਹੀ ਮਿਲਦਾ। ਇਹ ਮਨੁੱਖ ਬਾਹਰੋਂ ਨਿਰਾਸ਼ ਨਹੀਂ ਹੋ ਸਕਦਾ। ਤੇ ਜੇ ਬਾਹਰੋਂ ਨਿਰਾਸ਼ ਹੀ ਨਹੀਂ ਹੋਇਆ ਤੇ ਪਰਮਾਤਮਾ ਦੀ ਆਸ ਕਿੱਥੇ? ਮੁਸ਼ਕਿਲ ਹੈ, ਕਠਿਨ ਹੈ। ਕਲਗੀਧਰ ਪਿਤਾ ਨੇ ਵੀ ਸਾਫ਼ ਕਹਿ ਦਿੱਤਾ ਹੈ, ਮਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਦਾਸ ਤੇ ਨਿਰਾਸ਼ ਤੂੰ ਹੋ ਸਕਦਾ ਹੈ, ਪਹਿਲੇ ਘਰ ਨੂੰ ਉਜਾੜ ਸਮਝ ਲੈ। ਹਰ ਪਾਸੇ ਬੰਦਾ ਨਿਰਾਸ਼ ਉਦਾਸ ਹੋ ਜਾਏ ਕਹਿੰਦਾ ਘਰ ਜਾਂਦੇ ਆ, ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਘਰ ਵੀ ਉਜਾੜ ਲੱਗੇ। ਕੀ ਹੈ ਤੇਰੇ ਘਰ ਦੇ ਵਿੱਚ? ਹਰ ਵਤਨ ਪਰਦੇਸ਼ ਤੋਂ ਉਦਾਸ ਹੋ ਜਾਏ ਮਨੁੱਖ, ਆਪਣੇ ਵਤਨ ਜਾਈਏ, ਦੇਸ਼ ਜਾਈਏ, ਆਪਣੇ ਸ਼ਹਿਰ ਜਾਈਏ। ਸਾਹਿਬ ਕਹਿੰਦੇ ਕਿਸੇ ਵੀ ਸ਼ਹਿਰ ਚਲਾ ਜਾਏ ਹਰ ਸ਼ਹਿਰ ਉਜਾੜ ਹੈ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਗੁਰੂ ਅਰਜਨ ਦੇਵ ਜੀ। ਹੈ ਤੇ ਮਹਾ ਉਜਾੜ, ਪਰ ਕੀਤਾ ਕੀ ਜਾਏ? ਇਸਨੇ ਨਗਰ ਮੰਨਿਆ, ਸ਼ਹਿਰ ਮੰਨਿਆ, ਉਜਾੜ ਨੂੰ ਸ਼ਹਿਰ ਆਖੀ ਜਾ ਰਿਹਾ ਹੈ। ਕਬਰਾਂ ਦੇ ਇਕੱਠ ਨੂੰ ਸ਼ਹਿਰ ਆਖੀ ਜਾ ਰਿਹਾ ਹੈ। ਜਲਦੀਆਂ ਹੋਈਆਂ ਚਿਤਾਵਾਂ ਕੁਛ ਜਲ ਰਹੀਆਂ ਨੇ, ਕੁਛ ਜਲਣ ਵਾਲੀਆਂ ਨੇ। ਔਖੇ ਨਾ ਹੋਣਾ, ਉਜਾੜ ਨੂੰ ਸ਼ਹਿਰ ਕਹੀ ਜਾਂਦਾ ਹੈ ਗੁਰੂ ਅਰਜਨ ਦੇਵ ਜੀ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਝੂਠ ਕਿਸ ਨੂੰ ਕਹਿੰਦੇ ਨੇ? ਜੋ ਹੈ ਤੇ ਨਹੀਂ ਹੋ ਜਾਂਦਾ। ਝੂਠ ਜੋ ਹੈ ਔਰ ਹੈ ਉਹੀ ਸੱਚ ਹੈ। ਬੜੇ ਧਿਆਨ ਨਾਲ ਸੁਣਨਾ, ਜੋ ਹੈ ਔਰ ਹੈ ਉਹਨੂੰ ਕਹਿੰਦੇ ਨੇ ਅਕਾਲ, ਜੋ ਹੈ ਤੇ ਨਹੀਂ ਹੋ ਜਾਂਦਾ ਉਹਨੂੰ ਕਹਿੰਦੇ ਨੇ ਕਾਲ। ਕਾਲ ਦੋ ਰੰਗੀ ਹੈ, ਸਮਾਂ ਦੋ ਰੰਗੀ ਹੈ। ਕਾਲ ਸਮੇਂ ਨੂੰ ਕਹਿੰਦੇ ਨੇ, ਵਕਤ ਨੂੰ ਕਹਿੰਦੇ ਨੇ। ਅਕਾਲ ਸਮੇਂ ਤੋਂ ਪਰੇ ਦੀ ਦੁਨੀਆ, ਕਾਲ ਵਕਤ ਨੂੰ ਕਹਿੰਦੇ ਨੇ। ਪਰਮਾਤਮਾ ਵਿੱਚ ਕੋਈ ਸਮਾਂ ਨਹੀਂ, ਇਸ ਚੱਕਰ ਚ ਨਾ ਪੈਣਾ। ਪਰਮਾਤਮਾ ਵਿੱਚ ਦਿਨ ਵੀ ਨਹੀਂ ਹੈ, ਰਾਤ ਵੀ ਨਹੀਂ ਹੈ। ਕਬੀਰ ਤੇ ਖੁੱਲ ਕੇ ਕਹਿੰਦੇ ਨੇ, ਦਿਨ ਸੁਰੈਨ ਬੇਦ ਨਹੀਂ ਸਾਸਤਰ। ਮੈਂ ਇਸ ਪੌੜੀ ਦਾ ਇਸ ਵਾਸਤੇ ਇਤਨਾ ਖੁਲਾਸਾ ਕਰ ਰਿਹਾ, ਅੰਤਰਗਤ ਤੀਰਥ ਮਲਨਾਓ। ਜਿਤਨੇ ਚਿਰ ਤੱਕ ਧਿਆਨ ਅੰਦਰ ਦੀ ਤਰਫ ਨਹੀਂ ਮੁੜਿਆ, ਪਾਠ ਪੂਜਾ ਕਥਾ ਕੀਰਤਨ ਨਿਮਾਜ਼ ਤੀਰਥਾਂ ਦਾ ਭਰਮਣ ਸਭ ਕਰਮ ਕਾਂਡ ਹੈ, ਸਭ ਕਰਮ ਕਾਂਡ ਹੈ।
ਧਾਰਮਿਕ ਮਨੁੱਖ ਹੋਣਾ ਉਸ ਦਿਨ ਸ਼ੁਰੂ ਹੁੰਦਾ ਹੈ ਜਦ ਬਾਹਰ ਸਭ ਕੁਝ ਤੋਂ ਉਦਾਸ ਹੋ ਜਾਏ, ਨਿਰਾਸ਼ ਹੋ ਜਾਏ ਤੇ ਅੰਤਰਮੁਖੀ ਹੋਵੇ ਤੇ ਤੀਰਥ ਦੇ ਅੰਦਰ ਹੈ। ਅੰਤਰਗਤ ਤੀਰਥ ਮਲਨਾ, ਠੀਕ ਹੈ। ਅੰਦਰ ਪ੍ਰਵੇਸ਼ ਕਰਨ ਦੇ ਕੁਝ ਸਾਧਨ ਵੀ ਨੇ, ਬਾਹਰੋਂ ਜੁਟਾਣੇ ਪੈਂਦੇ ਨੇ। ਸਾਧਨ ਸਾਰੇ ਜੁਟਾ ਦਈਏ ਤੇ ਅੰਦਰ ਪ੍ਰਵੇਸ਼ ਨਾ ਕਰੀਏ, ਬਸ ਉਹਨਾਂ ਸਾਧਨਾਂ ਨੂੰ ਕਰਮ ਕਾਂਡ ਕਹਿੰਦੇ ਨੇ। ਬਸ ਸਾਧਨ ਇਕੱਠੇ ਕਰੀ ਜਾਂਦਾ ਹੈ, ਸਾਧਨ ਅੰਦਰ ਪ੍ਰਵੇਸ਼ ਨਹੀਂ ਕਰਦਾ। ਬਾਹਰ ਕਾਲ ਹੈ, ਦਿਨ ਸਰੈਣ ਵੇਦ ਨਹੀਂ ਸ਼ਾਸਤਰ ਤਾਂ ਬਸੇ ਨਿਰੰਕਾਰ। ਦਿਨ ਨਹੀਂ ਹੈ, ਰਾਤ ਨਹੀਂ ਹੈ, ਸਮੇਂ ਦੀ ਪਹਿਚਾਣ ਕਿਸ ਤਰ੍ਹਾਂ ਆਉਂਦੀ ਹੈ? ਦਿਨ ਕਰਕੇ, ਰਾਤ ਕਰਕੇ। ਵਕਤ ਦੀ ਪਹਿਚਾਣ ਆਉਂਦੀ ਹੈ ਦਿਨ ਕਰਕੇ, ਰਾਤ ਕਰਕੇ। ਕਬੀਰ ਕਹਿੰਦੇ ਨੇ ਨਿਰੰਕਾਰ ਦੀ ਦੁਨੀਆਂ ਚ ਨਾ ਦਿਨ ਹੈ ਨਾ ਰਾਤ ਹੈ। ਉਹਨਾਂ ਦੀ ਕਹਿਣ ਤੋਂ ਮੁਰਾਦ ਇਹ ਹੈ ਸਮਾਂ ਨਹੀਂ ਹੈ, ਵਕਤ ਨਹੀਂ ਹੈ, ਕਾਲ ਨਹੀਂ ਹੈ। ਕਾਲ ਦੋ ਰੰਗੀ ਹੈ, ਕਾਲ ਦੇ ਚ ਦੁੱਖ ਹੈ ਸੁੱਖ ਹੈ, ਅਕਾਲ ਵਿੱਚ ਦੁੱਖ ਸੁੱਖ ਨਹੀਂ ਹੈ। ਨਾ ਦੁੱਖ ਹੈ ਨਾ ਸੁੱਖ ਹੈ। ਇਸ ਚੱਕਰ ਚ ਨਾ ਪੈ ਜਾਣਾ ਕਿ ਨਾਮ ਜਪ ਕੇ ਸੁੱਖ ਮਿਲਦਾ ਹੈ, ਨਹੀਂ। ਨਾਮ ਜਪ ਕੇ ਮਨੁੱਖ ਦੁੱਖ ਸੁੱਖ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਬਹਿ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਜਦ ਮੈਨੂੰ ਕੋਈ ਕਹਿੰਦਾ ਹੈ ਨਾਮ ਜਪ ਕੇ ਤੇ ਗਿਆਨੀ ਜੀ ਸੁੱਖ ਮਿਲੇਗਾ, ਉਹਦੀ ਅਵਸਥਾ ਦੇਖ ਕੇ ਮੈਨੂੰ ਕਹਿਣਾ ਪੈਂਦਾ ਜੀ ਹੁਣ ਸਿੱਧਾ ਹੀ ਮੈਂ ਕਹਿ ਦਿਆ ਨਹੀਂ ਮਿਲੇਗਾ। ਕਈ ਦਫਾ ਮੈਨੂੰ ਨਾਸਤਿਕ ਸਮਝ ਲੈਂਦਾ, ਇਹ ਵੀ ਮੈਂ ਅਰਜ਼ ਕਰਾਂ। ਇਸ ਤਰ੍ਹਾਂ ਦਾ ਭੁਲੇਖਾ ਪਤਾ ਨਹੀਂ ਕਈਆਂ ਨੂੰ ਲੱਗਿਆ। ਮੈਂ ਕਿ ਨਹੀਂ ਮਿਲਦਾ। ਜਿਹਨੂੰ ਤੁਸੀਂ ਸੁੱਖ ਕਹਿੰਦੇ ਹੋ, ਇਹ ਸੁੱਖ ਤੇ ਕਬੀਰ ਕੋਲ ਵੀ ਨਹੀਂ ਸੀ। ਜਿਹਨੂੰ ਤੁਸੀਂ ਸੁੱਖ ਕਹਿੰਦੇ ਹੋ ਤੇ ਬੜੇ ਬੜੇ ਅਵਤਾਰਾਂ ਕੋਲ ਵੀ ਨਹੀਂ ਸੀ, ਬੜੇ ਬੜੇ ਬ੍ਰਹਮ ਗਿਆਨੀਆਂ ਕੋਲ ਵੀ ਨਹੀਂ ਸੀ। ਤੂੰ ਕਿਸ ਤਰ੍ਹਾਂ ਮੰਨ ਲਈਏ ਸੁੱਖ ਮਿਲਦਾ? ਤੇ ਜੇ ਕੋਈ ਸਿਆਣਾ ਪੁੱਛ ਲਵੇ ਫਿਰ ਕੀ ਮਿਲਦਾ? ਸੁੱਖ ਦੁੱਖ ਤੋਂ ਉੱਚੀ ਅਵਸਥਾ ਮਿਲਦੀ ਹੈ, ਜਿੱਥੇ ਨਾ ਦੁੱਖ ਹੈ ਨਾ ਸੁੱਖ ਹੈ। ਉਹ ਕੀ ਹੈ ਅਵਸਥਾ? ਉਸ ਅਵਸਥਾ ਦਾ ਕੋਈ ਨਕਸ਼ਾ ਨਹੀਂ ਪੇਸ਼ ਕੀਤਾ ਜਾ ਸਕਦਾ, ਉਸ ਅਵਸਥਾ ਨੂੰ ਜ਼ਬਾਨ ਨਾਲ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਉਸ ਅਵਸਥਾ ਦਾ ਚਿਤਰਣ, ਰੂਪ ਰੇਖਾ ਇਹਨਾਂ ਅੱਖਾਂ ਨਾਲ ਵੀ ਵੇਖਣਾ ਔਖਾ, ਤਾਂ ਫਿਰ ਭਰੋਸਾ ਕਿਸ ਤਰ੍ਹਾਂ ਵੱਜੇ? ਮਨੁੱਖ ਨਿਰਾਸ਼ ਹੈ ਪ੍ਰਮਾਤਮਾ ਤੋਂ। ਇਤਨੇ ਸੰਤਾਂ ਦੇ ਹੁੰਦੇ ਆਇਆ ਮਨੁੱਖ ਨਿਰਾਸ਼ ਹੈ, ਇਤਨੇ ਭਗਤਾਂ ਦੇ ਹੁੰਦੇ ਹੋਇਆ ਮਨੁੱਖ ਨਿਰਾਸ਼ ਹੈ, ਕੁਰਾਨ ਦੇ ਹੁੰਦੇ ਹੋਇਆ ਮੁਸਲਮਾਨ ਦੇ ਅੰਦਰ ਕੋਈ ਖੁਦਾ ਦੀ ਆਸ ਨਹੀਂ ਦਿਖਾਈ ਦਿੰਦੀ, ਔਖੇ ਨਾ ਹੋਣਾ। ਵੇਦਾਂ ਦੇ ਹੁੰਦੇ ਹੋਇਆ, ਉਪਨਿਸ਼ਦਾਂ ਦੇ ਹੁੰਦੇ ਹੋਇਆ, ਸਿਮਰਤੀਆਂ ਦੇ ਹੁੰਦੇ ਹੋਇਆ, ਪੁਰਾਣਾਂ ਦੇ ਹੁੰਦੇ ਹੋਇਆ ਕੋਈ ਆਸ ਪ੍ਰਭੂ ਦੀ ਹਿੰਦੂਆਂ ਦੇ ਅੰਦਰ ਨਹੀਂ ਦਿਖਾਈ ਦਿੰਦੀ। ਖਸਮ ਦੀ ਇਤਨੀ ਬਾਣੀ, ਧੁਰ ਦਰਗਾਹ ਦੀ ਇਤਨੀ ਅਗੰਮੀ ਬਾਣੀ, ਹੁੰਦੇ ਹੋਇਆ ਵੀ ਔਖੇ ਨਾ ਹੋਣਾ ਕੋਈ ਸਿੱਖਾਂ ਦੇ ਅੰਦਰ ਗੁਰੂ ਦੀ, ਪ੍ਰਭੂ ਦੀ ਆਸ ਨਹੀਂ ਦਿਖਾਈ ਦਿੰਦੀ। ਜ਼ਿੰਦਗੀ ਦੱਸਦੀ ਪਈ ਹੈ, ਜੀਵਨ ਹੀ ਦੱਸਦਾ ਪਿਆ ਕਿਸ ਆਸ ਵਿੱਚ ਮਨੁੱਖ ਜੀ ਰਿਹਾ, ਜ਼ਿੰਦਗੀ ਦੱਸਦੀ ਪਈ ਹੈ। ਜੀਵਨ ਦਾ ਲਕਸ਼ ਕੀ ਹੈ? ਜ਼ਿੰਦਗੀ ਦੱਸਦੀ ਪਈ ਹੈ। ਔਰ ਇਸ ਤੋਂ ਪਤਾ ਚੱਲਦਾ ਕੋਈ ਆਸ ਪ੍ਰਭੂ ਦੀ ਨਹੀਂ ਪੈਦਾ ਹੋਈ, ਪਰਮਾਤਮਾ ਤੋਂ ਤੇ ਨਿਰਾਸ਼ ਹੈ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਅੱਜ ਤੱਕ ਜੋ ਕੁਛ ਵੀ ਮਨੁੱਖ ਨੂੰ ਮਿਲਿਆ ਬਾਹਰੋਂ ਮਿਲਿਆ, ਅੰਦਰੋਂ ਤੇ ਕੁਝ ਲੱਭਿਆ ਹੀ ਨਹੀਂ, ਤੇ ਨਾ ਹੀ ਕਦੀ ਅੰਤਰਮੁਖੀ ਹੋਇਆ। ਤੇ ਬਾਹਰ ਪੂਜਾ ਪਾਠ ਕਰ ਕਰਕੇ, ਭਰਮ ਕੇ ਤੀਰਥਾਂ ਦਾ ਰਟਨ ਕਰ ਕਰਕੇ ਜਦ ਕੁਛ ਨਹੀਂ ਲੱਭਿਆ, ਤਾਂ ਫਿਰ ਕੀ ਹੈ? ਆਸਾ ਤੇ ਸੰਸਾਰ ਦੀ ਬਣੀ, ਨਿਰਾਸ਼ਾ ਪਰਮਾਤਮਾ ਦੀ ਪੈਦਾ ਹੋ ਗਈ। ਬਈ ਨਿਰਾਸੀ
ਬਹੁਤ ਦਿਨ ਲਾ ਗਏ। ਦੋ ਚਾਰ ਨਾਸਤਕਾਂ ਦੇ ਮੈਂ ਬੋਲ ਕਿਤਾਬਾਂ ਪੜ੍ਹੀਆਂ ਨੇ, ਕੇਸ਼ਵ ਚੰਦਰ ਬੰਗਾਲ ਦੇ ਸਨ, ਸਾਲੂਕੇ, ਪ੍ਰੋਫੈਸਰ ਸਾਲੂਕੇ ਕੇਰਲਾ। ਇਹ ਆਪਣੇ ਪਹਿਲੇ ਜੀਵਨ ਵਿੱਚ ਬੜੇ ਆਸਤਿਕ ਸਨ, ਵਰਤ ਰੱਖਣੇ, ਤੀਰਥਾਂ ਦਾ ਰਟਨ ਕਰਨਾ, ਹਰ ਕਰਮ ਕਾਂਡ ਨੂੰ ਕਰਨਾ, ਕਰ ਕਰਕੇ ਥੱਕੇ। ਅੰਦਰ ਦੇ ਤੀਰਥ ਦੀ ਗਤੀ ਕਰੋ, ਗਤੀ ਚੱਲਣੇ ਨੂੰ ਕਹਿੰਦੇ, ਜਾਓ ਤੇ ਮਲ ਮਲ ਕੇ ਨਹਾਓ, ਮੈਲ ਧੁੱਲ ਜਾਏਗੀ ਪਾਪਾਂ ਦੀ, ਉਂਜ ਨਹੀਂ ਧੁੱਲੇਗੀ। ਇਸ ਅੰਤਰੀਵ ਤੀਰਥ ਦੀ ਹੀ ਥੋੜੀ ਜਿਹਾ ਵਿਚਾਰ ਆਪ ਜੀ ਦੇ ਸਾਹਮਣੇ ਰੱਖਣੇ ਹੈ। ਕਿਉਂਕਿ ਮਨ ਦੀ ਮੈਲ ਪਾਪ ਹੈ, ਤਨ ਦੀ ਮੈਲ ਅੱਖਾਂ ਨਾਲ ਦਿਖਾਈ ਦਿੰਦੀ ਹੈ, ਮਨ ਦੀ ਮੈਲ ਨਾ ਦੂਜਿਆਂ ਨੂੰ ਦਿਖਾਈ ਦਿੰਦੀ ਹੈ, ਨਾ ਖੁਦ ਸਾਡੀ ਆਪਣੀ ਅੱਖਾਂ ਦੇਖ ਸਕਦੀਆਂ, ਸਮਝ ਨਾਲ ਦੇਖ ਸਕਦੇ ਹਾਂ, ਬੋਧ ਨਾਲ ਦੇਖ ਸਕਦੇ ਹਾਂ, ਉਂਝ ਨਹੀਂ। ਤਨ ਦੀ ਮੈਲ ਸਮਾਜ ਨੂੰ ਨਹੀਂ ਚੰਗੀ ਲੱਗਦੀ, ਮਨ ਦੀ ਮੈਲ ਪਰਮਾਤਮਾ ਨੂੰ ਨਹੀਂ ਚੰਗੀ ਲੱਗਦੀ। ਤਨ ਮੈਲਾ ਹੈ, ਕੱਪੜੇ ਮੈਲੇ ਨੇ, ਬਹੁਤ ਮੈਲੇ ਨੇ, ਸਮਾਜ ਕਬੂਲ ਨਹੀਂ ਕਰਦਾ। ਮਨ ਮੈਲਾ ਹੈ, ਗੁਰੂ ਕਬੂਲ ਨਹੀਂ ਕਰਦਾ, ਪਰਮਾਤਮਾ ਕਬੂਲ ਨਹੀਂ ਕਰਦਾ। ਮਨ ਦੀ ਮੈਲ ਪਾਪ ਹੈ। ਸਾਰੀ ਦੁਨੀਆਂ ਚ ਐਸੀ ਧਾਰਨਾ ਹੈ ਤੇ ਸਾਰੀ ਦੁਨੀਆਂ ਵਿਚ ਤੀਰਥ ਵੀ ਨੇ ਤੇ ਤੀਰਥਾਂ ਦੀ ਆਪਣੀ ਮਹਾਨਤਾ ਵੀ ਹੈ, ਪਰ ਤੀਰਥਾਂ ਦੇ ਨਾਲ ਇਹ ਜੋ ਗੱਲ ਜੋੜ ਦਿੱਤੀ ਗਈ, ਇੱਥੇ ਇਸ਼ਨਾਨ ਕਰੋ ਪਾਪ ਇਤਨੇ ਧੁੱਲ ਗਏ। ਪ੍ਰਯਾਗਰਾਜ ਵਿਚ ਮਾਘੀ ਦਾ ਇਸ਼ਨਾਨ ਕਰੋ, ਹਰੀਦੌਰ ਵਿਚ ਕੁੰਭ ਦਾ ਇਸ਼ਨਾਨ ਕਰੋ, ਚੰਦਰ ਗ੍ਰਹਿਣ, ਸੂਰਿਆ ਗ੍ਰਹਿਣ ਤੇ ਕੁਰੂਕਸ਼ੇਤਰ ਵਿਚ ਇਸ਼ਨਾਨ ਕਰੋ, ਕੁੰਭੀ ਤੇ ਵੱਖ ਵੱਖ ਤੀਰਥਾਂ ਤੇ ਇਸ਼ਨਾਨ ਕਰੋ ਤੇ ਵੱਖ ਵੱਖ ਪੁਰਬਾਂ ਦੇ ਵੱਖ ਵੱਖ ਤੀਰਥਾਂ ਦਾ ਇਸ਼ਨਾਨ ਕਰੋ, ਪਾਪ ਧੁੱਲ ਜਾਣਗੇ। ਬਸ ਇੱਥੋਂ ਹੀ ਗੁਰਮਤ ਨਿਆਰੀ ਹੋ ਜਾਂਦੀ ਹੈ, ਗੁਰੂ ਨਾਨਕ ਕਹਿੰਦੇ ਨਹੀਂ ਧੁੱਲਣਗੇ, ਬਸ ਇੱਥੋਂ ਹੀ ਕੁਝ ਗੱਲ ਨਿਆਰੀ ਹੋ ਜਾਂਦੀ ਹੈ, ਨਹੀਂ ਧੁੱਲਣਗੇ। ਬਲਕਿ ਤੀਰਥਾਂ ਤੇ ਰਹਿੰਦੇ ਹੋਏ ਤੇ ਤੀਰਥਾਂ ਤੇ ਇਸ਼ਨਾਨ ਕਰਦੇ ਹੋਏ ਲੋਕੀ ਪਾਪ ਕਰੀ ਜਾਂਦੇ ਨੇ। ਔਰ ਕੁਛ ਆਂਕੜੇ ਇਸ ਢੰਗ ਦੇ ਨਾਲ ਨੇ, ਭਾਰਤ ਵਿਚ ਆਮ ਸ਼ਹਿਰਾਂ ਨਾਲੋਂ ਤੀਰਥਾਂ ਵਿਚ ਉਪੱਦਰ ਜ਼ਿਆਦਾ ਨੇ, ਤੀਰਥਾਂ ਤੇ ਗੁਨਾਹ ਜ਼ਿਆਦਾ ਨੇ, ਤੀਰਥਾਂ ਤੇ ਪਾਪ ਜ਼ਿਆਦਾ ਨੇ। ਬਾਕੀ ਸ਼ਹਿਰਾਂ ਵਿਚ ਪਾਪ ਲੋਕੀ ਕਰਦੇ ਨੇ ਵਪਾਰ ਵਿਚ, ਰਾਜਨੀਤੀ ਵਿਚ, ਤੀਰਥਾਂ ਤੇ ਪਾਪ ਪਾਉਂਦੇ ਨੇ ਧਰਮ ਦੇ ਨਾਂ ਤੇ, ਪਰਮਾਤਮਾ ਦੇ ਨਾਂ ਤੇ। ਇਸੇ ਵਾਸਤੇ ਕਲਗੀਧਰ ਪਿਤਾ ਨੂੰ ਕਹਿਣਾ ਪਿਆ, ਪਾਪ ਕਰੇ ਪਰਮਾਰਥ ਕੇ ਵਸ, ਤੈ ਪਾਪਨ ਤੇ ਪੁਨ ਪਾਪ ਲਜਾਏ, ਧਰਮ ਦੇ ਨਾਂ ਤੇ ਪਾਪ। ਤੋ ਖੈਰ, ਇਸ ਗੱਲ ਨੂੰ ਮੈਂ ਬਹੁਤਾ ਨਾ ਲਮਕਾਵਾਂ। ਤੀਰਥ ਤਪ ਦਇਆ ਦਤ ਦਾਨ, ਤੀਰਥਾਂ ਤੇ ਜਾ ਕੇ ਕੀਤਾ ਹੋਇਆ ਇਸ਼ਨਾਨ, ਕੀਤਾ ਹੋਇਆ ਦਾਨ, ਤੇ ਤੀਰਥਾਂ ਦੀ ਜਿਸ ਢੰਗ ਦੀ ਮਨੋ ਤੇ ਉਸ ਢੰਗ ਦੀ ਕੀਤੀ ਹੋਈ ਕਿਰਿਆ ਅਗਰ ਕੋਈ ਕਰੇ ਤਾਂ ਸਾਹਿਬ ਕਹਿੰਦੇ, ਜੇ ਕੋ ਪਾਵੇ ਤਿਲ ਕਾ ਮਾਣ, ਇੱਕ ਤਿਲ ਜਿਹਾ ਉਸ ਨੂੰ ਮਾਣ ਮਿਲ ਜਾਂਦਾ। ਲੋਕੀ ਕਹਿੰਦੇ ਬੰਦਾ ਧਾਰਮਿਕ ਹੈ, ਤੀਰਥਾਂ ਤੇ ਜਾਂਦਾ, ਤੀਰਥਾਂ ਤੇ ਹੋ ਆਇਆ, ਪਰ ਸਾਹਿਬ ਕਹਿੰਦੇ ਇਹਦੇ ਨਾਲ ਪਾਪ ਤੇ ਨਹੀਂ ਧੁੱਲਦੇ, ਸਿਰਫ ਸੰਸਾਰ ਤੋਂ ਥੋੜੀ ਜਿਹਾ ਵਡਿਆਈ ਮਿਲ ਗਈ। ਅੱਜ ਤੱਕ ਜੋ ਕੁਛ ਮਿਲਿਆ ਬਾਹਰੋਂ ਹੀ ਮਿਲਿਆ ਮਨੁੱਖ ਨੂੰ, ਪਦਾਰਥ ਮਿਲੇ ਨੇ ਬਾਹਰੋਂ ਮਿਲੇ, ਪਰਿਵਾਰ ਦੇ ਸੰਬੰਧ ਜੁੜੇ ਨੇ ਬਾਹਰੋਂ ਹੀ ਜੁੜੇ ਨੇ, ਮਿੱਤਰ ਮਿਲੇ ਨੇ ਬਾਹਰੋਂ ਹੀ ਮਿਲੇ ਨੇ, ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ ਮਿਲੇ,
जस मिलिया है, प्रभुता मिली है, बारों मिली है। बंदा सोचता है शायद प्रभु भी बारों ही मिलेगा, पदार्थ बारों मिले ने, परमात्मा भी बारों ही मिलेगा। बस इतों ही भुलेखा है। भुलेखा होना स्वभाविक भी है, क्यों? अज तक जो कुछ मिलिया तो बारों ही है, अंदरों ते मनुख नूं कख नहीं लभिया, ते ना ही मनुख ने अंदर प्रवेश किया। अंदर प्रवेश करदा है ध्यान। तो मनुख ने अंदर से ध्यान नूं प्रवेश कराया नहीं। ध्यान इसका बार रहा है, उद्यम इसका बार रहा है, भज दौड़ इसकी बार रही है। ते बारों जैसे जैसे इसनूं कुछ मिलता गया, भरोसा भी बजता गया, यकीन भी बजता गया। और जो कुछ अज तक मिलिया भी बारों ही है। मैं फिर दोहरावां, धन मिलिया बारों मिलिया, प्रभुता मिली है बारों मिली है, परिवार दे संबंध जुड़े ने बारों ही जुड़े ने, मित्र मिले ने बारों मिले, जस मिले है बारों मिले, पदार्थ मिले ने बारों मिले ने। तो यकीन बंदे दा पुख्ता हो गया, परमात्मा भी बारों ही मिलेगा। इस वास्ते लखां करोड़ां मनुख जो धार्मिक कहलाए जांदे ने, पदार्थां दी तरह परमात्मा नूं भी बारों ही लभदे ने। कि कई दफा पदार्थ लभण वास्ते ही बार परमात्मा दा सहारा लभदे ने। उन परमात्मा इस वास्ते चाहिदा है कि बारों कुछ प्रभुता मिले, पदार्थ मिले ने। उन सिद्धे रूप दे शायद बथेरियां दी लोड़ परमात्मा भी नहीं है। उसका एक कारण भी गुरु अर्जन देव जी महाराज दसते ने। भई निराशी बहुत दिन लागे, देश दे संतर मैं सगले जागे। बड़े तीर्थां ते गया, बड़े धर्म मंदरां दे च गया, बड़े सतसंग दे स्थानां ते गया, जिन्हों कहिंदे ने समाधि, जिन्हों कहिंदे ने परम आनंद, जिन्हों कहिंदे ने परम रस, ओदी ते कोई झलक बनी नहीं। तो निराश है, भई निराशी। पदार्थ दे नाल ते आसा जोड़ी हुई है, परमात्मा तो निराश है, पता नहीं है कि नहीं, निराश है। ये वाक धन गुरु अर्जन देव जी का है।

कोई कारोबार करे ਉਹਦੇ ਚ ਉੱਨਤੀ ਨਾ ਹੋਵੇ ਤੇ ਉਸ ਕਾਰੋਬਾਰ ਤੋਂ ਵੀ ਨਿਰਾਸ਼ ਹੋ ਜਾਂਦਾ, ਉਦਾਸ ਹੋ ਜਾਂਦਾ, ਬਦਲਦਾ।

ਸੋ ਦੋਸਤੋ ਹੁਣ ਸ਼ੁਰੂ ਕਰਾਂਗੇ ਐਂਟਰਟੇਨਮੈਂਟ ਸੈਗਮੈਂਟ ਸੋ ਜਿਸ ਵਿੱਚ ਚਲਾਵਾਂਗੇ ਆਪਾਂ ਤੁਹਾਡੇ ਫੇਵਰੇਟ ਪੰਜਾਬੀ ਸੌਂਗਸ ਸੋ ਸ਼ੁਰੂ ਕਰਦੇ ਹਾਂ ਐਂਟਰਟੇਨਮੈਂਟ ਸੈਗਮੈਂਟ ਪਹਿਲਾ ਸੌਂਗ ਬਰੋਟਾ ਸਿੱਧੂ ਮੂਸੇਵਾਲੇ ਦਾ ਸੌਂਗ ਫਿਰ ਚਿੱਤਾ ਜਿੱਦਾਂ ਰਿਕੁਐਸਟ ਹੋ ਗਈ ਆਪਾਂ ਸੌਂਗ ਪਲੇ ਕਰਾਂਗੇ ਸੋ ਸ਼ੁਰੂ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਸੌਂਗ ਬਰੋਟਾ ਨਾਲ

ਹੁਣ ਨਾਮ ਮੇਰੇ ਦੀ ਤੂਤੀ ਬੋਲੂ ਪਿੰਡਾਂ ਵਿੱਚ ਤੇ ਸ਼ਹਿਰਾਂ 'ਚ ਵੇਖੀ ਦੁਨੀਆਂ ਜਿੱਤ ਕੇ ਰੱਖ ਦੇਣੀ ਆ ਮੈਂ ਬੇਬੇ ਬਾਪੂ ਦੇ ਪੈਰਾਂ 'ਚ ਕਰਜ਼ੇ ਚੁੱਕ ਚੁੱਕ ਭੈਣ ਵਿਆਹੀ ਉਹ ਮਾੜੀ ਰੁੱਤ ਵੀ ਮੈਨੂੰ ਚੇਤੇ ਆ ਝਿੜਕਾਂ ਬਾਪੂ ਦੀਆਂ ਕੰਮ ਆ ਗਈਆਂ ਸੰਤੋਖ ਮਾਸਟਰ ਦੀ ਕੁੱਟ ਵੀ ਮੈਨੂੰ ਚੇਤੇ ਆ ਸੰਤੋਖ ਮਾਸਟਰ ਦੀ ਕੁੱਟ

ਵੀ ਲੋਕਾਂ ਅੱਗੇ ਘੱਟ ਬੋਲਦੀ ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾਂ ਤੇਰੇ ਪਿੰਡ ਕੋਲ ਦੀ।

ਸੋ ਦੋਸਤੋ, ਇਸ ਨਾਲ ਆਪਾਂ ਤੁਹਾਡੇ ਤੋਂ ਇਜਾਜ਼ਤ ਮੰਗਾਂਗੇ। ਆਪਾਂ ਮਿਲਦੇ ਹਾਂ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬਾਬੂ ਪੰਜਾਬੀ ਟਾਕ ਸ਼ੋਅ 'ਤੇ। ਸੋ ਜਾਂਦੇ ਜਾਂਦੇ ਇੱਕ ਹੋਰ ਸ਼ੋਅ, ਇੱਕ ਹੋਰ ਸੌਂਗ ਜੋ ਸੋਰੀ ਪਲੇ ਕਰਨਾ, ਉਹ ਕੁਲਵਿੰਦਰ ਬਿੱਲੇ ਦਾ ਸੌਂਗ ਮਰੂ ਮਰੂ ਕੀ ਕਰਨਾ। ਸੋ ਆਪਾਂ ਮਿਲਦੇ ਹਾਂ ਅਗਲੇ ਹਫ਼ਤੇ ਤੁਹਾਨੂੰ 8 to 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬਾਬੂ ਪੰਜਾਬੀ ਟਾਕ ਸ਼ੋਅ 'ਤੇ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।